རྩི ཆེན པོ ཇམནི ས ཁོང རྩིག དང ཆེན ཡོང ཁོང དུ ཆེ པར བྱེ པ ཕྱོགས ཡོང སམ ཁེ མེ པི མི ཡེ ཅན ཞིག ཅིང ཅུང ཨར ག ས ནི དང བདེན ཚན ཚན པ ཁག གི མར ཅིང ཏར ཅིང ཁག སམ ཚལ ཆེ སལ ཐ ཅིག དབ ཤེ དེ དང ཡོན ལེ སལ པི ཅེ བར སམ ལུ ཏུང ཨ དང ཁུག པ ཆེན པོ བྱེ པ རང ཁོན ར སམ ལུ ཏུང ཨ དང གེར ཅི ཁོ ན ཇམནི མ་དལ པར ས ཁལ དང བདེན ཚན ཅི ལེ ཏུན དེ དང དང ཇེ ཁ ཕེ ཅི ཅེ ཅེ ཡོང དང རང ཡིན ཅལ ཉམ ཅི ཐ པར བྱེ གི པི ཆ ཏུན ཤེ ཡོ སློབ ཅུང སློབ སུ རྩ ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ཡོད ਸੰਸਮ ਜੋਲੀ ਚੋਂਲਿੰਗ ਗੰਜਲ ਚ ਤਟਲ ਮਾਲਗ ਚੰ ਜਿਰਸ ਕੰਦੇ ਤੰਵਾ ਸੰਸਮ ਜੋਲੀ ਮੰਚੀ ਤੰਗ ਅਪ ਚੰਦਨ ਸਤੀਸ਼ ਚੀ ਚ ਸਾਬਸੀ ਕੋਂਡਲ ਛਾਚੰਗ ਟੰਬਾ ਜੀ ਸੀਨੀ ਵੇਕੋ ਕਪਾ ਚਿੰਬੂ ਕਲ ਚ ਟੋਂਬਰ ਨਿਆਮ ਚੀ ਫੇਜੀ ਚ ਟੰਮਜੀ ਨਿਆਮ ਚਲ ਤੀਵੀ ਲਗਪਾ ਪਸਾ ਜੀ ਉਰਪ ਸੀ ਯੋ ਟੋਂਚਿੰ ਟੋਂ ਚ ਦੋ ਵਾਂ ਚਿਕ ਚੂਸ ਸੰਤੋਂ ਵੇਸ਼ਨ ਚ ਯੇ ਨਿਆ ਲੀ ਯੂ ਸਾਨੀ ਤੀ ਕੀ ਗਮੰਗ ਸਿੰਗ ਬਾਪਰ ਚ ਸਿਗਿੰ ਚਿਰ ਨਿਆ ਲਾ ਚਰੀ ਯੋ ਦੇਨ ਸੰਤੋਂ ਤੰ ਟੋਂਚਿੰ ਕੀ ਨਿਆਮ ਲੀ ਫਸੀ ਤੀ ਮਾਂਗਲ ਤੰਗ ਤੋਂ ਕੁੰਗ ਸੁਗ ਤੋਂ ਚਿਲ ਚਿਵ ਜਿਰ ਚਿਨਰ ਚੋ ਫੁਸ਼ੁਗ ਨੀਸ ਕੋਰਚੁਲ ਸੀ ਪਾਤੰ ਕਾਨ ਜੇ ਤੰਮੀ ਵਾਂਚਿਗ ਚੁ ਜੀ ਅਮੰਗ ਲਾਬ ਦੇਰ ਚਿਲ ਚਿਨ ਜੇ ਥਾ ਚੁੰਗ ਸੀ ਪਾਨ ਸਤੁਨ ਫਿਸ਼ਿੰ ਜੀ ਚੀ ਹੀ ਲਾਬ ਚੀ ਨੀ ਸ਼ਾਂਤੁੰ ਤੰਗ ਚੁੰਗ ਚਿੰ ਕ ਨਿਆਮ ਦੀ ਟੰਮ ਚੀ ਤੰਗ ਸਬ ਤੰਗ ਅਬ ਜਾ ਚਿਲ ਅਬ ਜਿੰ ਤਲ ਤੰਗ ਨੀ ਸ਼ਾਂਤੁੰ ਜੀ ਨੀ ਤੰਗ ਲਗ ਤੰਗ ਅਬ ਜੇ ਤੀ ਫੁਸ਼ੁਗ ਨੀ ਅਬ ਜੇ ਤਲ ਚੇ ਨਿਆਲੀ ਤੋਂ ਨੀ ਚੇ ਕੋਂਟਲ ਸ਼ਪ ਕੋਟਿਗ ਫਿਸ਼ਿੰ ਨੀ ਲੋਨ ਬਚ ਠੁਮਰ ਤੰਗ ਸਬ ਸ਼ਿਕ ਪਾ ਮਾਸ ਸ਼ੰਗ ਸ਼ੁਗ ਚ ਠੁਮਰਾ ਇੰਗ ਤੋ ਤੀ ཡང དག པའི སོ དུ ནུབ སེན ཅིག ལྟ བར བརྟེན ནས ཤར ནུབ མཉམ ལས ཀྱི རེ ཆེར བཅས པ མབ ཏུ ངོམ པར བྱས ཡོད